0: Joshi.
1: This segment is brought to you by Clear Optical by Varun Kanda, जो कि दो लोकेशन से आपको सर्व करते हैं, Brampton and Georgetown. Exams के लिए doctors available 7 days a week, 905-457-3232. For name brand sunglasses, always remember Clear Optical by Varun Kanda. The segment is also brought to you by Home Life Miracle के superstar realtors Sarabjit Gill, CP Chatwal for real estate buying, selling, investments. एक बार इनसे जरूर संपर्क करें. Some amazing properties that they have in the range of 700,000 and 800,000 in Brampton, in GTA, Sarabjit Gill, CP Chatwal, 647-887-2707 या 416-627-4737. And the segment is also brought to you by Rajdhani Sweets and Restaurant, जो कि 30 plus locations से serve करते हैं 100% pure vegetarian food, जबरदस्त मिठाइयों का दूसरा नाम Rajdhani Sweets and Restaurant. McQueen Dental Care, Dr. Raj Gill, 9960 McQueen Drive, Unit 6 in Brampton. For all your dental needs, insurance ho ya na ho, McQueen Dental Care ke paas aapke liye special packages available hai. Talk to Sirat, 905-794-8883. Chahe braces lagwane hai, ya phir dentures, ya partial dentures, root canal cleaning, ya checkups. Call McQueen Dental Care, 905-794-8883. काव्य होम्यो केयर, काफी इलाज जहां बेअसर हो जाते हैं वहां से शुरू होता है होम्योपैथी का असर. बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है. काव्य होम्यो केयर, जहां से शुरू होता है हेल्दी लाइफ का सफर. 10 कोट्रेल बुलेवार्ड, Unit 104 in Brampton, 647-760-2779, 647-760-2779.
2: Hi, I'm Realtor Sikhi. Je tusi ghar bechan ja khareedan bare soch rahe ho, ta ik var mainu phone zarur karo. Main tuhanu professional advice deke tuhada ghar list karangi sirf $1,000 vich. Ji haan, bilkul theek sunya. Only $4,000. No hidden fees, no surprises. Call me at 647-408-7066. That is 647-408-7066. Just remember, you say sell and I say sold.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ.
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ.
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ.
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ.
4: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ,
3: 647-739-8710. License number M200-3450.
1: वेलकम बैक फ्रेंड्स, एक बार फिर से आपका स्वागत है साउथ एशियन अनलिमिटेड रेडियो पर. और मॉर्गेज अलायंस की मॉर्गेज क्वीन नीलम सदोव ब्रोकर हमारे साथ हैं. नीलम जी से बातचीत करेंगे और मोर बिकॉज दिस वाज द वीक. आज 17 जुलाई है, 15 जुलाई यानी वेंसडे को बैंक ऑफ कैनेडा ने अपने रेट को 2.25% पर स्थिर रखा. अब ये कितना फायदेमंद साबित होगा, क्योंकि द नेक्स्ट रेट विल बी कमिंग आउट 2nd September, विच इज आफ्टर समर. एंड हाउ डज नीलम जी लुक एट दिस एंटायर थिंग? क्या गाइडेंस देना चाहेंगी टू द पीपल दैट आर लिसनिंग? 647-739-8710. और अगर आपके लिए आपको ऐसा लगता है आपको मॉर्गेज नहीं मिल सकती, सारे दरवाजे बंद हो गए, तो रिमेंबर नीलम जी का दरवाजा बिल्कुल खुला है. कॉल हर, आपका काम हो जाएगा. दैट इज द मोस्ट इंपॉर्टेंट थिंग. नीलम जी, थोड़ा स्वागत है साउथ एशियन अनलिमिटेड रेडियो ते.
5: थैंक यू सर जी, थानू भी ते सारे लिसनर्स नु प्यार भरी सत श्री अकाल.
1: सत श्री अकाल, गुड आफ्टरनून. नीलम जी, अज केड़ी चीज नु लेके आपा करनी है गलबात?
5: असी छोटे छोटे तीन चार टॉपिक्स ते गल करांगे जी. फर्स्ट सब्जेक्ट इज जड़ी 15 जुलाई नु इंटरेस्ट रेट ते कोई चेंज नहीं आई, रिमेन अनचेंज्ड बाय बैंक ऑफ कनाडा
1: जी.
5: 36 इकोनॉमिस्ट in a recruiter's survey, they are the one who were expecting there won't be any change. All 36. How does this make any difference to you? Jede loka ko ta variable mortgage hai, there will be no change in payments. Monthly mortgage payment jinniyan din ne, they're going to stay the same. Je tusi fix rate to, the fix, they got nothing to do with the variable, because ਜਿਹੜੇ ਫਿਕਸ ਰੇਟਸ ਹੁੰਦੇ ਨੇ ਦੇ ਆਰ they depend upon bonds, actually, bond yields. So, ਉਹਨਾਂ ਦਾ ਇਹਨਾਂ ਨਾਲ ਕੋਈ ਕੰਸਰਨ ਨਹੀਂ ਹੁੰਦਾ. ਉਹ ਤੁਹਾਡਾ ਰੇਟ ਤੁਹਾਡੀ ਫਿਕਸ ਟਰਮ ਦਾ ਹੁੰਦਾ, ਦੈਟਸ ਵਾਈ ਇਟਸ ਅ ਲਿਟਲ ਐਕਸਪੈਂਸਿਵ ਹੁੰਦਾ. ਸੋ ਭਾਵੇਂ ਉਹ ਅਪਸ ਐਂਡ ਡਾਊਨ ਜਿੰਨਾ ਜੋ ਮਰਜ਼ੀ ਰੇਟ 'ਚ ਚੇਂਜ ਆਵੇ, ਉਹਨਾਂ ਤੁਹਾਡੀ ਟਰਮ ਤੱਕ ਤੁਹਾਨੂੰ ਕੋਈ ਇਫੈਕਟ ਨਹੀਂ ਪੈਂਦਾ.
1: ਜੀ,
5: ਦਿਸ ਵਾਸ ਦੀ ਫਿਫਥ ਟਾਈਮ ਜਦਕਿ ਉਹਨਾਂ ਨੇ ਰੇਟ ਚੇਂਜ ਨਹੀਂ ਕੀਤੇ. ਥਰੀ ਮੋਰ ਟੂ ਗੋ ਫੋਰ ਦਿਸ ਈਅਰ ਐਂਡ ਸਪਟੈਂਬਰ 2nd ਨੂੰ ਦੇਰ ਇਜ਼ ਅ ਨੈਕਸਟ ਅਨਾਊਂਸਮੈਂਟ.
1: ਜੀ,
5: ਐਵਰੀਬਾਡੀ ਇਜ਼ ਹੋਪਿੰਗ ਕਿ ਜਿਸ ਹਾਲਾਤ ਦੇ ਥਰੂ ਮਾਰਕੀਟ ਗੁਜ਼ਰਦੀ ਪਈ ਹੈ, ਤਾਂ ਤਿੰਨੋਂ ਜਿਹੜੀਆਂ ਨੈਕਸਟ ਅਨਾਊਂਸਮੈਂਟਸ ਨੇ ਉਹ ਵੀ ਸਿੱਧੀਆਂ ਜਾਣ, ਇੰਟਰਸਟ ਰੇਟ ਉੱਤੇ ਨਾ ਵਧੇ, ਨਾ ਡਾਊਨ, ਨਾ ਆਪਣਾ ਕੁਛ ਨਹੀਂ. ਉਹਦੇ ਨਾਲ ਐਟਲੀਸਟ ਨੋ ਚੇਂਜ ਦੇ ਨਾਲ, ਨੋ ਚੇਂਜ ਇਜ਼ ਬੈਟਰ ਦੈਨ ਦੈਨ ਈਵਨ ਅਪ ਔਰ ਡਾਊਨ. ਦੋਨੋਂ 'ਚ ਨੁਕਸਾਨ ਹੁੰਦਾ, ਬਟ ਇਫ ਦੇਰ ਇਜ਼ ਨੋ ਚੇਂਜ, ਦੈਟਸ ਮੱਚ ਬੈਟਰ.
1: ਜੀ,
5: ਸੋ ਇਹ ਤਾਂ ਸੀ ਇੰਟਰਸਟ ਰੇਟ ਦੇ ਉੱਤੇ.
1: ਜੀ,
5: ਮੈਂ ਪਿੱਛੇ ਜੇ ਇੱਕ ਅਨਾਊਂਸ ਕੀਤਾ ਸੀਗਾ ਕਿ ਇਫ ਯੂਅਰ ਫਸਟ ਟਾਈਮ ਬਾਇਰ, ਤੁਸੀਂ ਘਰ ਲੈਣ ਲੱਗੇ ਹੋ, ਆਈ ਵਿਲ ਗਿਵ ਯੂ ਸਮ ਇਨਸੈਂਟਿਵਸ, ਹੈ ਨਾ. ਪਲੱਸ ਤੁਹਾਨੂੰ ਜਿਹੜਾ ਬੈਂਕ ਹੈ ਉਹਦੀ ਵੱਲੋਂ ਅਪ ਟੂ $5,000 ਇਟਸ ਗੋਇੰ ਟੂ ਬੀ ਇਨ ਯੂਅਰ ਅਕਾਊਂਟ.
1: ਜੀ,
5: ਜੋਸ਼ੀ ਸਾਹਿਬ, ਇੰਨੀਆਂ ਕਾਲਸ ਆਈਆਂ. ਨੀਲਮ ਜੀ, 5,000 ਪਹਿਲਾਂ ਮਿਲ ਸਕਦਾ? ਨੀਲਮ ਜੀ, ਆਪਾਂ ਉਹਨੂੰ ਡਾਊਨ ਪੇਮੈਂਟ 'ਚ ਯੂਜ਼ ਕਰ ਸਕਦੇ ਹਾਂ? ਨੀਲਮ ਜੀ, ਆਪਾਂ ਉਹ ਜਿਹੜੀ ਆਪਣੀ ਲੋਇਰ ਦੀ ਫੀਸ ਹੈ ਜਾਂ ਇੱਦਾਂ ਦੇ ਪੁੱਠੇ ਸਿੱਧੇ ਕੁਐਸਚਨ, ਬਹੁਤ ਜ਼ਿਆਦਾ ਪੁੱਠੇ. ਮੈਂ ਆਈ ਵਾਂਟ ਟੂ ਕਲੈਰੀਫਾਈ ਦਿਸ, ਇਹ ਇਟਸ ਨਾਟ ਗੋਇੰਗ ਫਰੋਮ ਮਾਈ ਪਾਕਿਟ.
1: ਜੀ,
5: ਮੇਰੇ ਵੱਲੋਂ ਨਹੀਂ, ਤੁਹਾਨੂੰ ਇਨਸੈਂਟਿਵ ਹੈਗਾ ਜਿਹੜਾ ਅਪ ਟੂ 5,000, ਦੈਟਸ ਅ ਬੈਂਕ, ਬੈਂਕ ਨੇ ਦੇਣਾ, ਉਹ ਤੁਹਾਡੇ ਅਕਾਊਂਟ 'ਚ ਪਾਉਣਾ, ਨਾਟ ਮੀ.
1: ਜਿੱਥੋਂ ਤੁਸੀਂ ਉਹਨਾਂ ਨੂੰ ਲੋਨ ਦਿਲਵਾਉਣਾ, ਉਸ ਬੈਂਕ ਨੇ ਉਹ ਪੈਸੇ ਦੇਣੇ.
5: ਥੈਂਕ ਯੂ ਫੋਰ ਕਲੈਰੀਫਾਈਂਗ ਮਾਈ ਵਰਡਸ.
1: ਜੀ,
5: ਦੂਜੀ ਗੱਲ, ਮੇਰੇ ਇਨਸੈਂਟਿਵਸ ਕੀ ਸੀਗੇ? ਆਈ ਵਾਂਟ ਟੂ ਐਕਸਪਲੇਨ ਅਗੇਨ. ਮੇਰੇ ਇਨਸੈਂਟਿਵਸ ਇਕੱਲੇ ਇਹ ਸੀ, ਜੇ ਤੁਹਾਡੀ ਡੀਲ ਅੰਡਰ 20% ਹੈ, ਵਿਚ ਇਜ਼ ਇਨਸ਼ੋਰਡ ਡੀਲ, ਉਹਦੇ ਉੱਤੇ ਤੁਹਾਨੂੰ PST ਪੈਂਦੀ ਹੈ, 2,000-3,000 ਦੀ ਹੋ ਜਾਂਦੀ ਹੈ, ਡਿਪੈਂਡਿੰਗ ਅਪੋਨ ਦੀ ਮੋਰਗੇਜ ਅਮਾਊਂਟ.
1: ਜੀ,
5: ਆਈ ਵਿਲ ਪੇ ਦੈਟ, ਜਸਟ ਦੀ PST ਐਂਡ ਦੀ ਲੋਇਰ ਫੀ.
1: ਜੀ,
5: I will take care of those two charges and bank will take jada up to 5,000. That's two separate transactions.
1: Ji.
5: Got nothing to do with each other. Meri transaction hai, bank di transaction hai.
1: Bilkul.
5: I hope this is more than enough clear this time. At least main 25 bandiyan de naam likhe jinna ne maine keha ki sanu tusi pehle paise dwa sakde ho, saadi help ho jayegi. Sorry. Okay.
1: ਸੈਗਮੈਂਟ ਤੋਂ ਬਾਅਦ ਤੁਸੀਂ ਪਲੀਜ਼ ਉਹਨਾਂ ਨੂੰ ਕਾਲ ਕਰੋ ਦੋਸਤੋ, ਜੇ ਤੁਹਾਨੂੰ ਮੋਰਗੇਜ ਚਾਹੀਦੀ ਹੈ, ਮੋਰਗੇਜ ਨਹੀਂ ਹੋ ਰਹੀ, ਬੈਂਕਸ ਨੇ ਨੋ ਕਹਿਤਾ, ਸਮਝ ਨਹੀਂ ਆ ਰਿਹਾ ਕੀ ਕਰੀਏ, ਉਧਰੋਂ ਕਲੋਜ਼ਿੰਗ ਆ ਗਈ ਹੈ, 6477398710, ਈਵਨ ਅਗਰ 24 ਘੰਟੇ ਬਚੇ ਆ, ਸਟਿਲ ਕਾਲ ਨੀਲਮ ਜੀ, ਤੁਹਾਡਾ ਕੰਮ ਕਰਵਾ ਦੂਗੇ. ਨੀਲਮ ਜੀ, 6477398710. ਜੀ ਨੀਲਮ ਜੀ,
5: ਓਕੇ, ਅਗਲੀ ਗੱਲ ਆਪਾਂ ਕਰਨ ਲੱਗੇ ਕਿ ਸਪੋਜ਼ਿੰਗਲੀ ਤੁਸੀਂ ਫਾਈਲ ਲਾਣੀ ਸੀ ਜਿਹੜੀ 10% ਤੇ ਕਲੋਜ਼ ਕਰਵਾਣੀ ਸੀ.
1: ਜੀ,
5: ਬੇਸਡ ਔਨ ਜਸਟ 10% ਡਾਊਨ ਪੇਮੈਂਟ, ਬਟ ਵਾਟ ਹੈਪਨਡ, ਸਮਥਿੰਗ ਹੈਪਨਡ ਸਾਈਡਵੇਜ਼, ਵੈਂਟ ਰੋਂਗ. ਜਿਹਦੇ ਨਾਲ ਤੁਸੀਂ ਫਾਈਲ ਲਾਈ ਸੀ ਉਹ ਕਹਿੰਦਾ ਨਾਓ 20%, ਇਫ ਨਾਟ 20% ਅਨਦਰ ਪਰਸਨ, ਔਰ 20% ਪਲੱਸ ਅਨਦਰ ਪਰਸਨ.
1: ਜੀ,
5: ਓਕੇ. ਸੋ ਜਿਹੜੇ ਬੰਦੇ ਨੇ ਟੋਟਲ 60-70,000 ਦੇਣਾ ਸੀ, ਹੁਣ ਉਦੋਂ ਪਹਿਲਾਂ ਤਾਂ ਇੱਕ ਬੰਦਾ ਲੱਭੇ, ਦੂਜੇ ਪਾਸੇ ਅਨਦਰ 10% ਲੱਭੇ, ਤੀਜੇ ਪਾਸੇ ਤੁਸੀਂ ਟਾਈਮ ਦੀ ਸ਼ੋਰਟੇਜ ਐਕਸਟੈਂਸ਼ਨ ਲਓਗੇ, ਤੁਸੀਂ ਐਕਸਟੈਂਸ਼ਨ ਦੇ ਪੈਸੇ ਦਓਗੇ. ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਣ ਦੇ ਲਈ ਯੂ ਕੈਨ ਕਾਲ ਮੀ, ਆਈ ਕੈਨ ਟੇਕ ਯੂਰ ਸਟ੍ਰੈਸ ਐਂਡ ਟਾਈਮ ਸੇਵ. ਮੈਨੂੰ ਪਲੀਜ਼ ਕਾਲ ਕਰ ਲਿਓ 6477398710, ਤਾਂ ਕਿ ਤੁਸੀਂ ਯੂ ਡੋਂਟ ਸੀ ਦਿਸ ਸਿਚੁਏਸ਼ਨ. ਲਾਸਟਲੀ ਬਿਲਡਰ ਪਰਚੇਸ, ਜੋਸ਼ੀ ਸਾਹਿਬ, ਮੇਰੀ ਇਨ ਫਰੰਟ ਆਫ ਮਾਈ ਆਈਜ਼, ਦਿਸ ਇਜ਼ ਐਬਸੋਲਿਊਟਲੀ ਟਰੂ ਸਟੋਰੀ. Somebody purchased a property for 2.9 million da three car garage sab de na kar ke khidde builder de nave ghar bane
1: ji
5: jadon book kare si 3.5 ਲੱਖ ਡਿਪੋਜ਼ਿਟ ਦਿੱਤਾ, ਅੱਜ ਉਹਦੀ ਵੈਲਿਊ ਆਈ ਹੈ 2.3। ਹੁਣ ਇਹਨੇ ਦੱਸੋ 6 ਲੱਖ ਜਾਂ 7 ਲੱਖ ਦਾ ਡਿਫਰੈਂਸ ਤੁਸੀਂ ਕਿੱਦਾਂ ਪੈਦਾ ਕਰਨਾ? ਯੂ ਕੈਂਟ। ਐਂਡ ਬਿਲਡਰ ਇਜ਼, ਦੇ ਆਰ ਸੋ ਸਮਾਰਟ, ਤੁਹਾਡਾ 350 ਖਾ ਗਏ ਕੋਈ ਗੱਲ ਨਹੀਂ, ਉਹ ਸੇਮ ਪ੍ਰੋਪਰਟੀ ਹੁਣ ਤੁਸੀਂ ਕਲੋਜ਼ ਨਹੀਂ ਕਰਾਈ, ਉਹਨਾਂ ਨੇ 2.3 ਤੇ ਸੇਲ ਤੇ ਲਾਤੀ ਸੋਸ਼ਲ ਮੀਡੀਆ ਦੇ ਉੱਤੇ, ਕਿ ਜਿਹੜੀ ਜਿਹੜਾ ਉਹਨਾਂ ਦਾ ਕੰਮ ਵੇ ਹੈਗਾ ਕਿ ਐਡਵਰਟਾਈਜ਼ ਕਰਨ ਦਾ, ਉਸ ਤਰੀਕੇ ਨਾਲ ਲੀਗਲੀ 2.3 ਦੀ ਲਾਤੀ, ਪਰ ਉਸ ਬੰਦੇ ਨੂੰ 2.3 ਦੀ ਨਹੀਂ ਦਿੱਤੀ ਜਿਹਨੇ 3.5 ਲੱਖ ਲੂਜ਼ ਕਰ ਲਿਆ। That is so bad. But tusi edda di situation jo hai gyo, mainu please call kar lo. I have a solution to this. I absolutely have a solution to this.
1: Ji.
5: I'm not promising that I'm going to give you 600 or 700 of gap pura kar denge, but I have a solution. We can talk. Anything to do with the mortgage. Anything. Paave ho tori first mortgage hai, second mortgage hai, tori private mortgage hai, tori private karwai ho da koi karan hai. If you want to come back to either A or B lender, call me. 647-739-8710. Have a wonderful weekend.
1: 647-739-8710. ਦੋਸਤੋ ਯਾਦ ਰੱਖੇ ਕਿ ਸਬਸੇ ਬੈਸਟ ਬਾਤ ਹੋਤੀ ਹੈ ਕਿ ਜਬ ਆਪ ਨੀਲਮ ਜੀ ਜੋ ਕਿ ਮੋਰਗੇਜ ਅਲਾਇੰਸ ਕੀ ਹਮ ਇਹਨੇ ਮੋਰਗੇਜ ਕੁਈਨ ਐਸੇ ਹੀ ਨਹੀਂ ਕਹਤੇ, ਦਰ ਇਜ਼ ਅ ਰੀਜ਼ਨ, ਜਬ ਆਪ ਇਹਨੇ ਕਾਲ ਕਰਤੇ ਹੈ, ਕੋਈ ਵੀ ਆਪਕੀ ਸਿਚੁਏਸ਼ਨ ਹੋਤੀ ਹੈ ਮੋਰਗੇਜ ਰਿਲੇਟਡ, ਰਿਨਿਊਅਲ ਹੈ, ਰੀਫਾਈਨਾਂਸ ਹੈ, ਹੀ ਲੋਕ ਹੈ, ਕਈ ਵਾਰ ਲਾਸਟ ਮਿੰਟ ਕਲੋਜ਼ਿੰਗ ਹੈ, ਨੀਲਮ ਜੀ ਡਜ਼ ਨਾਟ ਪਲੇ ਗੇਮਸ, ਸਟ੍ਰੇਟ ਸ਼ੂਟਰ ਹੈ, ਕਾਮ ਹੋਗਾ ਆਪਕੋ 5 ਮਿੰਟ ਕੇ ਅੰਦਰ। ਦੇਰ ਆਰ ਲੋਟਸ ਐਂਡ ਲੋਟਸ ਆਫ ਪੀਪਲ ਆਈ ਨੋ ਔਨ ਅ ਪਰਸਨਲ ਲੈਵਲ ਜੋ ਕਹਿੰਗੇ ਭਈਆ ਫਾਈਲ ਲੈ ਆਓ, ਕੱਲ੍ਹ ਆ ਜਾਣਾ, ਪਰਸੋਂ ਆ ਜਾਣਾ, ਯੇ ਕਰੇਂਗੇ, ਵੋ ਕਰੇਂਗੇ, ਫਾਈਲ ਲੈ ਕੇ ਰੱਖ ਲੇਤੇ, ਹਫਤਾ ਵੇਸਟ ਹੋ ਜਾਤਾ ਹੈ, ਫੋਨ ਨਹੀਂ ਉਠਾਤੇ ਹੈਂ। ਨੀਲਮ ਜੀ ਕਾ ਏਕ ਹੀ ਫੰਡਾ ਹੈ ਕਿ ਭਾਈ ਸ਼ੀ ਪਿਕਸ ਅਪ ਦ ਫੋਨ, ਸ਼ੀ ਟਾਕਸ ਟੂ ਯੂ, ਸ਼ੀ ਟੈਲਸ ਯੂ ਇਨ 5 ਮਿੰਟਸ। ਇਸੇ ਜ਼ਿਆਦਾ ਪ੍ਰੋਫੈਸ਼ਨਲਿਜ਼ਮ ਆਪਕੋ ਕਹਾਂ ਮਿਲੇਗੀ, ਖਾਸ ਕਰ ਮੋਰਗੇਜ ਕੀ ਦੁਨੀਆ ਮੇਂ ਜੋ ਹਾਲਾਤ ਚੱਲ ਰਹੇ ਹੈਂ। 6 4 7 7 3 9 8 7 1 0 Neelam Sadov, 6 4 7 7 3 9 8 7 1 0 Neelam ji, bahut bahut shukriya, have a wonderful weekend.
5: You too, thank you sir.
1: Thank you ji, 6 4 7 7 3 9 8 7 1 0 Bahar ka taapman 25 degree Celsius, feels like 28. नीलम जी की तरफ से एक प्यारा सा गीत भी आपको सुनाते हैं। एंड ऑटो होम इंश्योरेंस में आपकी बचत करवा दें, आप गुरविंदर जी को कॉल करें, गुरविंदर जी ऑल स्टेट इंश्योरेंस के लिए काम करती हैं, बड़े अमेजिंग डील्स आपको दिलवाएंगी। 6 4 7 3 0 3 3 2 0 7 If your renewal's coming up, call her, 6 4 7 3 0 3 3 2 0 7

0: Remember, you're in good hands with Allstate.
1: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: Genesis Markham par luxury milti hai ek expectation se bhi zyada. Lease kijiye beautifully designed 2026 G70 sirf 1.9% se up to 39 months. Ya lease kijiye 2026 GV70 sirf 2.9% se. Book your test drive today. Visit genesismarkham.ca located at Woodbine Avenue and John Street, Markham. Genesis Markham, doing luxury your way. A proud member of Vane's Auto Group.
4: अक्सर घर खरीदने में सिक्योरिटी हमारी आखिरी चॉइस होती है। ऐसा क्यों?
5: नया इलाका और नया घर,
4: अक्सर इन घरों में ज्यादा चोरियां होती हैं।
5: घर नया ले या पुराना, बिना सिक्योरिटी के अधूरा रहेगा आपका प्लान। फॉर कंप्लीट पीस ऑफ माइंड एंड प्रोफेशनल सिक्योरिटी एडवाइस, पॉल सहगल 416-940-0624, 416-940-0624 और विजिट paulsecurity.com. प्रिवेंशन इज सॉल्यूशन।
3: Hyundai का नेक्स्ट स्टार्ट्स नाउ सेल्स इवेंट चल रहा है डॉन वैली नॉर्थ Hyundai पर। अब सिक्योर करें साल के लोएस्ट रेट्स। हर कस्टमर क्वालिफाई करता है अप टू 1% रेट रिडक्शन के लिए या कैश परचेस पर $500 का बेनिफिट। ऑफर सिर्फ जुलाई 31st तक है। एट डॉन वैली नॉर्थ Hyundai वी स्पीक योर लैंग्वेज। विजिट डॉन वैली नॉर्थ Hyundai.com या Woodbine Avenue एंड Denison Street, Markham पर।
6: डॉन वैली नॉर्थ Hyundai,
3: a proud member of Wayne's Auto Group.
7: टीम फोर एंटरटेनमेंट पेश कर देने पंजाबी विरसा 2026
8: ओए सावन चढ़िया
7: टोरंटो शो सैटरडे 25 जुलाई नो
8: दुनिया मेले जानती
7: थिएटर एट ग्रेट कैनेडियन टोरंटो मनमोहन वारिस कमल हीर अते संगतार Tickets are available at ticketmaster.ca. For details, contact Team 4 Entertainment 647-400-6862 416-303-4444. Ye to see a show no miss karna chahoge?
9: वेलकम बैक फ्रेंड्स। जी हाँ, क्या आप इस शो को मिस करना चाहेंगे? तो जवाब यही है कि नहीं नहीं नहीं, बिल्कुल नहीं। और अब आपके पास टाइम कितना है? आज है 17th and 25th जुलाई, सैटरडे को शो है और बहुत बहुत कम समय बच गया है, 8 दिन बचे हुए हैं पंजाबी विरसा 2026 एंड टोरंटो शो सैटरडे जुलाई 25th एट द ग्रेट कैनेडियन टोरंटो द थिएटर, जो कि है लोकेटेड 1133 क्वींस प्लेट ड्राइव इन टोरंटो। एंड टीम फॉर एंटरटेनमेंट से जिंदर जी साढ़े नाल ने जबरदस्त शो दी जबरदस्त इंफॉर्मेशन लेके पहुंच चुके हैं। हरजिंदर जी, थोड़ा स्वागत है।
10: सनी भाई, बहुत मेहरबानी, थैंक यू सो मच। सारे लिसनर्स नो भी, थानो भी प्यार सत्कार दे नाल सत श्री अकाल ते शुक्रिया सर। हमेशा एज ए टीम तुसी सानू सपोर्ट करदे हो ते अपना पंजाबी विरसा शो जिहड़ा एक साल दे गैप तो बाद हुंदा। सो पिछली बारी आपां 2024 दे विच पंजाबी विरसा शो मनमोहन वारिस कमल हीर संगतार होणां नूं सुणिया, ਹੁਣ 26 ਆ ਗਿਆ ਤੇ ਫਿਰ ਇਸ ਤੋਂ ਬਾਅਦ 28 ਦੇ ਵਿੱਚ ਆਉਣਾ। ਸੋ ਆਪਾਂ ਇਨਵਾਈਟ ਕਰ ਰਹੇ ਹਾਂ ਜੀ ਉਹਨਾਂ ਨੂੰ ਦੇਖਣ ਦੇ ਲਈ ਉਹਨਾਂ ਦੇ ਸ਼ੋਅ ਦੀਆਂ, ਜਿਨ੍ਹਾਂ ਨੇ ਟਿਕਟ ਹਜੇ ਤੱਕ ਨਹੀਂ ਲਈਆਂ। 25 ਤਰੀਕ ਦਿਨ ਸ਼ਨੀਵਾਰ ਆਪਾਂ ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ ਵੁੱਡਵਾਈਨ ਰੇਸ ਟਰੈਕ ਦੇ ਬਿਲਕੁਲ ਨਾਲ ਹੈ, ਫ੍ਰੀ ਪਾਰਕਿੰਗ ਹੈ ਉੱਥੇ ਤੇ ਆਪਾਂ ਬਹੁਤ ਖੂਬਸੂਰਤ ਬਣਿਆ ਹੋਇਆ ਹਾਲ, ਅਕਸਰ ਅਸੀਂ ਰਿਪੀਟ ਕਰਦੇ ਹਾਂ ਕਿ ਇਹ ਬਣੇ ਹੀ ਹਾਲ ਇਸ ਤਰ੍ਹਾਂ ਦੇ ਮਿਊਜ਼ੀਕਲ ਕਾਨਸਰਟਸ ਨੂੰ ਕੇਟਰ ਕਰਨ ਦੇ ਲਈ ਹੈ ਤੇ ਉੱਥੇ ਪਹੁੰਚਣ ਦਾ ਬਸ ਇਨਵੀਟੇਸ਼ਨ ਹੀ ਰਿਮਾਈਂਡਰ ਹੀ ਦੇ ਰਹੇ ਹਾਂ ਸਨੀ ਭਾਈ। ਕਾਫੀ ਵੱਡੀ ਗਿਣਤੀ ਦੇ ਵਿੱਚ ਟਿਕਟਸ ਜਿਹੜੀਆਂ ਨੇ ਪਰਿਵਾਰਾਂ ਨੇ ਆਲਰੇਡੀ ਲੈ ਲਈਆਂ। ਸੋ 70-75% ਆਲਰੇਡੀ ਸ਼ੋ ਸੋਲਡ ਹੋ ਚੁੱਕਿਆ ਤੇ ਬਾਕੀ ਦਾ ਜਿਹੜਾ ਹੁਣੇ ਲਾਸਟ ਵੀਕ ਹੀ ਹੈ ਇੱਕ ਤੇ ਨੈਕਸਟ ਸੈਟਰਡੇ ਨੂੰ, ਹੁਣ ਇੱਕ ਅੱਜ ਸ਼ਨੀਵਾਰ, ਕੱਲ੍ਹ ਨੂੰ ਸ਼ਨੀਵਾਰ ਹੋਣਾ ਤੇ ਉਸ ਤੋਂ ਨੈਕਸਟ ਸ਼ਨੀਵਾਰ ਸੈਟਰਡੇ ਸ਼ਾਮ ਨੂੰ 7 ਵਜੇ ਡੋਰਸ ਓਪਨ ਹੋਣਗੀਆਂ ਤੇ 8 ਵਜੇ ਆਪਾਂ ਸ਼ੋਅ ਸ਼ੁਰੂ ਕਰਨਾ। ਸਮੇਂ ਸਿਰ ਪਹੁੰਚਣ ਜਿਹੜੇ ਵੀ ਪਰਿਵਾਰ ਟਿਕਟਸ ਬਾਏ ਕਰ ਚੁੱਕੇ ਆ ਜਾਂ ਕਰਨਗੇ ਤੇ ਬਤੌਰ ਸਪੋਂਸਰ ਵੀ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਉਹਦੇ ਲਈ ਅਸੀਂ VVIP ਸੈਕਸ਼ਨ ਦੇ ਵਿੱਚ ਕੁਝ ਟਿਕਟ ਸਾਡੇ ਕੋਲ ਰਿਜ਼ਰਵਡ ਹੁੰਦੀਆਂ ਨੇ, ਉਹਨਾਂ ਵਿੱਚੋਂ ਅਸੀਂ ਤੁਹਾਨੂੰ VVIP ਟਿਕਟਸ ਦੇ ਸਕਦੇ ਹਾਂ ਸਪੋਂਸਰਸ ਦੇ ਲਈ। ਤਾਂ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ 6474006862 6474-00-6862 ਜਾਂ ਤੁਸੀਂ ਅਗਰ ਗਰੁੱਪ ਟਿਕਟਸ ਚਾਹੀਦੀਆਂ ਨੇ 10 ਜਾਂ 10 ਤੋਂ ਵੱਧ ਟਿਕਟਸ ਦੀ ਜ਼ਰੂਰਤ ਹੈ ਤਾਂ ਵੀ ਸਾਡੀ ਟੀਮ ਨੂੰ ਇੱਕ ਵਾਰੀ ਕਾਲ ਕਰ ਲਿਓ, ਅਸੀਂ ਤੁਹਾਡੀ ਕੋਈ ਨਾ ਕੋਈ ਸੇਵਿੰਗ ਕਰਵਾ ਦਿਆਂਗੇ। ਸੋ 647-4-0-62-62। ਇੱਕ ਨੰਬਰ ਹੋਰ ਨੋਟ ਕਰ ਲਓ, ਜੇ ਤੁਸੀਂ ਕੁਛ ਇੱਕ ਪ੍ਰਿੰਟ ਕੀਤੀਆਂ ਹੋਈਆਂ ਟਿਕਟਸ, ਬਹੁਤ ਲਿਮਿਟਡ ਟਿਕਟਸ ਨੇ ਉਹ ਵੀ, ਜੇ ਉਹ ਪਿੱਕ ਕਰਨੀ ਹੈ ਤਾਂ ਸਟੀਲਸ ਐਂਡ ਮੈਲਨੀ ਦੇ ਨਜ਼ਦੀਕ ਆਪਣਾ 2 Melanie Drive ਦੇ ਉੱਪਰ ਹੈੱਡ ਆਫਿਸ ਹੈ ਟੀਮ ਫੋਰ ਐਂਟਰਟੇਨਮੈਂਟ ਦਾ, ਫਰੈਂਡਸ ਵੀਡੀਓ। ਸੋ ਉੱਥੋਂ ਵੀ ਟਿਕਟਸ ਪਿੱਕ ਕਰ ਸਕਦੇ ਹੋ। ਉੱਥੇ ਜਾਣ ਤੋਂ ਪਹਿਲਾਂ 416-343-4444 ਇਸ ਨੰਬਰ ਦੇ ਉੱਪਰ ਕਾਲ ਕਰ ਲਿਓ। ਬਾਕੀ ਵੇਰਵਿਆਂ ਦੇ ਲਈ 6474-0068-62 ਤੇ ਆਪਣੀ ਟੀਮ ਨਾਲ ਗੱਲ ਕੀਤੀ ਜਾ ਸਕਦੀ ਹੈ। ticketmaster.ca ਔਨਲਾਈਨ ਜਿਹੜੀਆਂ ਟਿਕਟਸ ਨੇ ਉਹ ticketmaster.ca ਦੇ ਉੱਪਰ ਅਵੇਲੇਬਲ ਨੇ, ਤੇ ਬਾਕੀ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੋਂ ਵੀ ਵੇਰਵੇ ਲੈ ਜਾ ਸਕਦੇ ਨੇ। ਬੜਾ ਧੰਨਵਾਦ ਕਰਦੇ ਹੋਏ ਇੱਕ ਵਾਰੀ ਫਿਰ ਸਨੀ ਬਾਈ, ਜਸਟ ਰਿਮਾਈਂਡਰ ਹੀ ਦੇ ਰਹੇ ਸੀ ਅੱਜ ਫਿਰ ਇੱਕ ਵਾਰੀ ਕਿ 25 ਤਰੀਕ ਦਾ ਦਿਨ ਰਾਖਵਾਂ ਕਰ ਲਓ। ਜੀ ਵੀਰ
9: ਜੀ ਬਿਲਕੁਲ, ਐਂਡ ਹਰਜਿੰਦਰ ਜੀ ਟੀਮ ਫੋਰ ਐਂਟਰਟੇਨਮੈਂਟ ਜ਼ਬਰਦਸਤ ਸ਼ੋਅ ਲੈ ਕੇ ਆਏ ਸੀ 2 ਸਾਲ ਪਹਿਲਾਂ, ਹੁਣ ਫਿਰ ਲੈ ਕੇ ਆਏ ਆ ਪੰਜਾਬੀ ਵਿਰਸਾ ਸ਼ੋਅ ਵਾਰਸ ਬ੍ਰਦਰਸ। ਐਂਡ ਦੋਸਤੋ ticketmaster.ca ਤੇ ਜਾ ਕੇ ਵੀ ਤੁਸੀਂ ਟਿਕਟਸ ਪਰਚੇਸ ਕਰ ਸਕਦੇ ਆ। ਅਦਰਵਾਈਜ਼ ਸਪੋਂਸਰਸ਼ਿਪਸ ਲਈ ਦੇਰ ਆਰ ਸਟਿਲ ਸਮ ਸੀਟਸ, ਗੁੱਡ VIP VVIP ਸੀਟਸ ਅਵੇਲੇਬਲ, ਜੇ ਤੁਸੀਂ ਇਸ ਇਵੈਂਟ ਅਮੇਜ਼ਿੰਗ ਇਵੈਂਟ ਨੂੰ ਸਪੋਂਸਰ ਵੀ ਕਰਨਾ ਚਾਹੁੰਦੇ ਆ। ਪਲੀਜ਼ ਕਾਲ ਹਰਜਿੰਦਰ ਜੀ ਐਂਡ ਦ ਟੀਮ ਐਟ 647-400-6862 ਤੇ ਕਾਲ ਕਰ ਲਓ। ਅਤੇ ਮੈਂ ਇੱਕ ਵਾਰ ਫਿਰ ਤੋਂ ਰਿਪੀਟ ਕਰ ਦੇਵਾਂ, 8 days left ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰੋਂਟੋ, 1133 ਕੁਈਨਸ ਪਲੇ ਡਰਾਈਵ ਇਨ ਟੋਰੋਂਟੋ, ਜਿੱਥੇ ਸ਼ੋਅ ਹੋਣਾ। 8 ਦਿਨ ਬਚ ਗਏ ਆ, ਟਿਕਟਾਂ ਜਲਦ ਤੋਂ ਜਲਦ ਲੈ ਲਓ, 70-75% ਟਿਕਟਾਂ ਆਲਰੇਡੀ ਸੋਲਡ ਆ। ਸੋ ਇਫ ਯੂ ਵਾਂਟ ਦ ਬੈਸਟ ਸੀਟ ਇਨ ਦ ਇੰਟਾਇਰ ਹਾਲ, ਸੋ ਯੂ ਸਟਿਲ ਹੈਵ ਦੈਟ ਓਪਰਚੁਨਿਟੀ, ਪਲੀਜ਼ ਪਲੀਜ਼ ਪਲੀਜ਼ ਡੂ ਦੈਟ। ਔਰ ਹਰਜਿੰਦਰ ਜੀ ਜਾਣ ਤੋਂ ਪਹਿਲਾਂ ਕੁਇਕਲੀ ਕੁਛ ਐਡ ਕਰਨਾ?
10: ਸਨੀ ਬਾਈ, ਇਸ ਵਾਰੀ ਵੀ ਇਹ ਪੰਜਾਬੀ ਵਿਰਸਾ ਰਿਕਾਰਡ ਕੀਤਾ ਜਾਣਾ। ਸੋ ਲਾਸਟ ਟਾਈਮ ਵੀ 2024 ਦੇ ਵਿੱਚ ਵੀ ਇਸ ਸ਼ੋਅ ਦੇ ਕੁਛ ਗੀਤ ਰਿਕਾਰਡ ਕੀਤੇ ਗਏ ਸੀ, ਫਿਰ ਉਹ ਬਾਅਦ ਵਿੱਚ ਯੂਟਿਊਬ ਚੈਨਲ ਤੇ ਵੀਡੀਓਜ਼ ਦੇ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਰਿਲੀਜ਼ ਹੋ ਚੁੱਕੇ ਆ। ਸੋ ਇਸ ਵਾਰੀ ਦੇ ਵੀ ਜਿਹੜੇ ਪੰਜਾਬੀ ਵਿਰਸਾ ਦੇ ਗੀਤਾਂ ਨੂੰ ਰਿਕਾਰਡ ਕੀਤਾ ਜਾਣਾ, ਬਿਲਕੁਲ ਨਵੇਂ ਗੀਤ ਗਾਏ ਜਾਂਦੇ ਆ ਜਿਹੜੇ ਪਹਿਲਾਂ ਕਿਸੇ ਹੋਰ ਸ਼ੋਅ 'ਚ ਤੁਸੀਂ ਨਹੀਂ ਸੁਣੇ ਹੋਣੇ, ਨਾ ਹੀ ਕਿਤੇ ਉਹਨਾਂ ਦੀ ਕੋਈ ਵੀਡੀਓ ਪਹਿਲਾਂ ਆਈ ਹੋਣੀ ਹੈ। ਸੋ ਇਸ ਕਰਕੇ ਨਵੇਂ ਗੀਤ ਵੀ ਸੁਣੋਗੇ ਤਾਂ ਅਫਕੋਰਸ ਜਿਹੜੇ ਉਹਨਾਂ ਦੇ ਫੇਵਰੇਟ ਸਾਡੇ ਮਨਮੋਹਨ ਵਾਰਿਸ ਕਮਲਹੀਰ ਸੰਕਾਰ ਹੋਰਾਂ ਦੇ ਜਿਹੜੇ ਗੀਤਾਂ ਦੇ ਲਈ ਉਹਨਾਂ ਨੂੰ ਜਾਣਿਆ ਜਾਂਦਾ, ਉਹ ਤਾਂ ਗਾਉਣੇ ਹੀ ਗਾਉਣੇ ਉਹਨਾਂ ਨੇ। ਸੋ ਪਰ ਨਾਲ ਅਡੀਸ਼ਨਲੀ ਨਵੇਂ ਗੀਤ ਰਿਕਾਰਡ ਕਰਨ ਲਈ ਵੀ ਇਸ ਸ਼ੋਅ ਦੇ ਵਿੱਚ ਆਪਾਂ ਟੀਮ ਫੋਰ ਐਂਟਰਟੇਨਮੈਂਟ ਤੇ ਪਲਾਜ਼ਮਾ ਰੈਕਡ ਵੱਲੋਂ ਇਹਨੂੰ ਰਿਲੀਜ਼ ਕੀਤਾ ਜਾਣਾ। ਸੋ ਉਹ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਪ੍ਰਾਊਡ ਮੂਮੈਂਟ ਦਾ ਵੀ ਹਿੱਸਾ ਬਣੋ। ਸੋ ਕਿਉਂਕਿ ਜਦੋਂ ਵੀਡੀਓਜ਼ ਵਗੈਰਾ ਬਣਦੀਆਂ ਨੇ ਤਾਂ ਪ੍ਰੋਪਰ ਉੱਥੇ ਕੈਮਰਾਜ਼ ਜਾਂ ਜਿਹੜਾ ਸਕਰੀਨ ਦੇ ਉੱਪਰ ਜਾਂ ਵੀਡੀਓ ਦੇ ਉੱਪਰ ਤੁਹਾਡੀ ਝਲਕ ਵੀ ਜਿਹੜੀ ਉਹ ਜਾ ਸਕਦੀ ਹੁੰਦੀ ਹੈ। ਸੋ ਆਪਾਂ ਇੱਕ ਡਾਕੂਮੈਂਟ ਵੀ ਹੋਣ ਦੇ ਲਈ ਆਪਣੇ ਆਪ ਨੂੰ ਤਿਆਰ ਕਰੀਏ ਤੇ ਸ਼ੋਅ ਨੂੰ ਐਂਟਰਟੇਨ ਕਰੀਏ ਭੈਣਾਂ ਭਰਾਵਾਂ ਦੇ ਨਾਲ, ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਫੈਮਿਲੀਜ਼ ਦੇ ਨਾਲ। ਦੇਖਣ ਵਾਲਾ ਇੱਕ ਖੂਬਸੂਰਤ ਸ਼ੋਅ, ਬਹੁਤ ਪਿਆਰਾ ਫੈਮਿਲੀ ਓਰੀਐਂਟਡ ਸ਼ੋਅ ਆਪਣੇ, ਔਰ ਖਾਸ ਤੌਰ 'ਤੇ ਜਿਹੜਾ ਆਪਾਂ ਗਰੁੱਪ ਦੀ ਗੱਲ ਕਰਦੇ ਸੀ ਤਾਂ ਤੁਸੀਂ ਆਪਣੇ ਕਾਫੀ ਸਾਰੀਆਂ ਕੰਪਨੀਜ਼ ਨੇ ਜਿਹੜੀਆਂ 15-15, 20-20 ਟਿਕਟਸ ਵੀ ਲਈਆਂ ਨੇ ਆਪਣੇ ਕਲਾਇੰਟਸ ਨੂੰ ਦੇਣ ਲਈ ਜਾਂ ਆਪਣੇ ਸਟਾਫ ਦੇ ਲਈ, ਆਪਣੇ ਪਰਿਵਾਰਾਂ ਦੇ ਲਈ, ਆਪਣੇ ਫਰੈਂਡਸ ਦੇ ਲਈ। ਸੋ ਉਹਦੇ ਲਈ ਵੀ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰ ਲਿਓ, 6474-0068-62। 25 July ਸ਼ਨੀਵਾਰ ਨੂੰ ਦ ਥੀਏਟਰ ਐਟ ਗ੍ਰੇਟ ਕਨੇਡੀਅਨ ਟੋਰੋਂਟੋ ਵਿਖੇ ਮਨਮੋਹਨ ਵਾਰਿਸ ਕਮਲਹੀਰ ਸੰਤਾਰ ਪੰਜਾਬੀ ਵਿਰਸਾ 2026 ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰ ਰਿਹਾ। ਸਨੀ ਬਾਈ ਬਹੁਤ ਧੰਨਵਾਦ ਮੇਰਾ ਵੀ,
9: ਬਹੁਤ ਬਹੁਤ ਸ਼ੁਕਰੀਆ ਅਰਜਿੰਦਰ ਜੀ, ਬੈਸਟ ਆਫ ਲੱਕ। ਨੰਬਰ ਇੱਕ ਵਾਰ ਫਿਰ ਤੋਂ ਥੋੜ੍ਹਾ ਮੈਂ ਸ਼ੇਅਰ ਕਰ ਦੇਵਾਂ, 6474-0068-62 ਤੇ ਟੀਮ ਫੋਰ ਐਂਟਰਟੇਨਮੈਂਟ ਹਰਜਿੰਦਰ ਗਿੱਲ ਔਰ ਉਹਨਾਂ ਦੀ ਟੀਮ ਨਾਲ ਫੌਰਨ ਸੰਪਰਕ ਕਰੋ, ਗੈਟ ਯੋਰ ਟਿਕਟਸ, 8 ਦਿਨ ਸਿਰ ਬਚੇ, 8 ਦਿਨ। ਬਹੁਤ ਬਹੁਤ ਸ਼ੁਕਰੀਆ ਹਰਜਿੰਦਰ ਜੀ,
10: ਧੰਨਵਾਦ ਭਾਅ ਜੀ,
9: ਥੈਂਕ ਯੂ ਬ੍ਰਦਰ। 6474-0068-62 is the number. And Geet Sangeet ka karma bhi chalega. Brampton TV and Appliances, Sultan ji bhi honge humare saath. We'll get you some amazing, amazing deals from Brampton TV and Appliances. And bahar ka taapman 25 degrees Celsius, feels like 28. And ek chodi si break, on the other side of the break, ek pyara sa geet, surprise geet hai, aapki request hai, enjoy karein.
3: Summer drive ka excitement badhaye with Tundra at Don Valley North Toyota. Aapke next adventure ke liye built or financing sirf 3.99% se. Big selection, big summer momentum. Toyota Corolla bhi in stock hai aapki rozana drive ke liye. Book a test drive today. We pay top dollar for your trade. It's time to Toyota at donvalleynorthtoyota.com. Located hai 3300 Steeles Avenue, East Markham par. Don Valley North Toyota. A proud member of Vane's Auto Group.
11: Our loan and credit card bills keep piling up. We have no money to pay them with our limited income.
12: I'm afraid we are going to go bankrupt and lose our house, business and all assets. Is this why we immigrated to Canada?